0: ਮੀਹੁਨ ਅੱਖਾਂ ਦੇ ਕੰਕਸ਼ੋਰੀ ਅੱਲੋਹ ਗੇ ਵਜਹ ਫਲਟਕੇ ਥੇ ਬੈ ਮੀਹੁ ਗੇ ਕਿਬੈਂ ਇਕਮ ਗੇ ਉਜੂਰੇ ਅਦਿ ਸ਼ੁਕਰ ਵਿਸ ਥਿਮਮ ਮੇ ਨੇ ਦੇ ਮੁਏ
1: ਇੰਨਾ ਨਖਾਫੁ ਮਿਰ ਰੱਬਿਨਾ ਯੌਮਨ ਅਬੂਸੰ ਕੰਤਰੀਰਾ
0: ਹਮ ਕਸ਼ਵਰੁਂ ਇਹ ਦੁਹੇਗਾ ਮੂਨ ਤੱਕ ਗਦ ਫਦ ਗੁਥੇਗਾ ਫੁਸਵਿਗਿੰਦਾ ਦੁਹਕਾ ਮੇਦੁ ਥਿਮਮ ਮੇਂਗੇ ਵਿਰਿ ਰਸਖਲਾਂ ਗੇ ਥਿਮਮ ਮੇਂ ਬਿਰਵਿਤਵ ਮੁਏ

0: ਰੱਕਾ ਕੋ ਫੋਨ ਫੈਸਾ ਇਨਸਾ ਕਹਿ ਤੇ ਕੁਮਾ ਜਿਬਵਾਨ ਤਾ
1: ਹਜ ਦਿਉ ਮੰਟ ਕਾ ਦੱਕਾ ਫੋਨ ਫੈਸਾ ਇਨ ਜ਼ਕਾ ਦੇ ਕੇਨ ਤਾ
0: ਅਤੁ ਗੋ ਨ ਗਹਨਾ ਇਨ ਜ਼ਕਾ ਤੱਕਾ ਨੇ ਕਿਹਨੇ
2: ਤੇ ਹੁਰੀਆ ਸਵਾਲ ਤੇ ਗੇ ਜਵਾਬ ਇਹ ਪ੍ਰੋਗਰਾਮ ਕੋ
3: ਜ਼ਕਾਈ

0: a world of rewards with the first Sharia-compliant credit card in the Maldives.
1: Himabihin rakka terivum.
2: Himabihi vaccine dedos hamakurum.
1: Sabon lagin addovum.
2: Kessa kimbi alarnama angayarne fet nivakurum.
1: Himabihi ge evves alamaten hurinama mask elum.
2: Adi himabihi ge alamaten hurinama ekaherivum.
1: Himabihi ge alamate fenijanama lasnukuraba sihhi farwa hoddava.
3: ਇੰਹਾ 741 ਨੂਏ ਕਿਲੋਹਰਟਸ ਮੀਡੀਅਮ ਵੇਵ ਅੱਡੀ ਨੂਏ ਮੈਗਾਹਰਟਸ ਐਫ ਐਮ ਬੈਂਡ
4: ਦਿਵੇ ਰਾਜੇ ਕੇ ਅਡੂ
5: ਗਣਿਮੇਂਦੋਂ ਬਾਰਗੜ ਤਿਰਿਸ ਅਡੋ ਸੰਤਿਗੇਂਦਵਣੀ ਦਿਵੇ ਰਾਜੇ ਗਡੂ